ਹੋਵੇ ਨਾ ਕਰੂ ਦਰ ਨੂੰ ਖੁਦਨੀ ਮਾਗੀ ਮਰਾਜਾ ਦਿਲਾ ਵਦੂਗੀ ਪੁੰਭਮ ਮਦੂ ਚਬ ਸਾਲ ਹਿਯੋ ਵਦੀ ਸਾਬੀ ਲਖਵੀ ਰਬੀ ਸਾਲ ਉਲਾ ਸਰੀ ਸੁਮਾਈ ਦਲਾ ਨਿਉਲ ਮੋਈ ਵੀ ਮਹਾ ਕਪਾ ਖੰਗੋਈ ਵੀ ਮਹਾ ਕਨ ਯਵਾ ਉਸੀ ਗਸੀ ਕੁਰੂ ਨੂੰ ਮਿਲੇ ਤਰਮ ਦਾ ਭੋਂਗਾ ਮਿੰਡਰੇ ਮਸੀਦੇ ਗੀ ਕੁਰੂ ਇਹ ਹਰ ਮਾਰੇ ਮਨਾਰ ਮਹਾਰ ਨਿਮਿਤ ਮਾਰੇ ਸਾਇ ਧਰ ਕੋ ਤੰਜਾ ਦੋ ਮਦੂ ਦੀ ਬੀ ਮਾ ਥਮੰ ਤਾਉ ਵੀ ਨਮ ਸਾਬੀ ਇਹ ਲਈ ਸਾਬੀ ਬੁਮੋ ਚਲੂ ਸੰਗ